0: ਤੁਹਾਨੂੰ ਪਤਾ ਹੀ ਹੈ ਆਰਨੇਤ
1: ਜਟਾ ਜਮਾ ਖਰ ਯੈਸ ਐਂਡ ਯੂਰ ਸਟਿਲ ਲਿਸਨਿੰਗ ਟੂ ਮਿਰਚ ਮਸਾਲਾ ਔਨ 98.1 ਹਾਟ ਐਫ ਐਮ